0: ਹੈਲੋ ਹਫਲੋਂਗ,
1: ਸਰ ਜੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ, ਕੌਣ ਬੋਲ ਰਹੇ ਹੈ?
1: ਮੈਂ ਜੀ ਪਿੰਡ ਮੌੜਪੁਰ ਡਿਸਟ੍ਰਿਕਟ ਬਠਿੰਡਾ ਪੰਜਾਬ ਤੋਂ ਦਿਲਜੀਤ ਮੁੱਠ ਬੋਲਦਾ ਸਰ ਜੀ।
0: ਕੈਸੇ ਹੈਂ ਆਪ?
1: ਠੀਕ ਠਾਕ ਸਰ ਜੀ, ਤੁਸੀਂ ਦੱਸੋ ਜੀ, ਤੁਹਾਡੀ ਸਿਹਤ ਪਰਿਵਾਰ ਸਾਰਾ ਠੀਕ ਠਾਕ ਹੈ ਜੀ?
0: ਅਰੇ ਮਸਤ ਹੈ। ਔਰ ਮੌਸਮ ਕੈਸਾ ਹੈ ਆਪਕੇ ਵਹਾਂ ਕਾ?
1: ਮੌਸਮ ਸਰ ਜੀ ਕੱਲ੍ਹ ਬਾਰਿਸ਼ ਆਈ ਸੀ ਜੀ, ਥੋੜ੍ਹੀ ਥੋੜ੍ਹੀ ਆਉਣੇ ਵਾਲੀ ਹੈ ਜੀ ਪੰਜਾਬ ਨੇ।
0: ਜੀ ਜੀ, ਅੱਛੀ ਬਾਤ ਹੈ। ਔਰ ਆਪ ਕਿਆ ਸੁਣੇਂਗੇ ਆਜ?
1: ਸ਼ੋਰ ਫਿਲਮ ਆ ਜੀ ਸ਼ੋਰ, ਉਸਮੇ ਬੋਲ ਬੋਲ ਜਾ ਕੇ ਬਤਾ ਦੀ ਸਰ ਜੀ।
0: ਜੀ
1: ਪਾਣੀ ਰੇ ਪਾਣੀ, ਪਾਣੀ ਰੇ ਪਾਣੀ, ਤੇਰਾ ਰੰਗ ਕੈਸਾ, ਜਿਸ ਮੇ ਮਿਲਾ ਦੋ ਲਗੇ ਉਸੇ